ਕਰ ਸਾਤ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ

ਸਭ ਤੋਂ ਪਹਿਲਾਂ ਧਨਾਸਰੀ ਰਾਗ ਦੇ ਅੰਦਰ ਪੜਤਾਲ ਸਰਵਨ ਕਰੋ, ਹਲਤ ਸੁਖ ਪਲਤ ਸੁਖ।

ਗੁਰਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਵਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆ ਬਖਸ਼ਿਸ਼ ਕਰਦਿਆਂ ਹੋਇਆ ਦੁਨੀਆਦਾਰੀ ਨਿਭਾਉਂਦਿਆਂ ਹੋਇਆ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿ ਕਿਵ ਸੁਚਿਆਰਾ ਹੋਈਆ ਕਿਵ ਕੂੜੈ ਟੁੱਟੈ ਪਾਲ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ ਕਾਹਲੀ ਦਿਖਾ ਜਾਂਦਾ ਏ ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ ਅੱਗੇ ਕਰਦੇ ਆਏ ਹਾਂ ਥੋੜੇ ਦਿਨ ਰੈਸਟ ਕਰ ਲਈਏ ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ ਛਕਦੇ ਧਿਆਨ ਨਾਲ ਗੌਰ ਨਾਲ ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ ਜੀਭਾ ਕੱਟੀ ਜਾਂਦੀ ਲਹੂ ਵਗ ਜਾਂਦਾ ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ ਯੋਗ ਚਬਾਉਣਾ ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ ਤੰਦਰੁਸਤੀ ਲਈ ਚੁਸਤੀ ਲਈ ਚਲਾਕੀ ਲਈ ਅਲਰਟਪਣ ਲਈ ਸਾਵਧਾਨੀ ਲਈ ਉਹਦੇ ਵਿਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ ਇਹ ਸਭ ਕੁਝ ਸਾਵਧਾਨੀ ਨਾਲ ਹੋਇਆ ਸੁਰਤ ਨਾਲ ਹੋਇਆ ਧਿਆਨ ਨਾਲ ਹੋਇਆ ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ ਸਾਵਧਾਨੀ ਨਾਲ ਕੰਮ ਕਰਨਾ
लेकिन अंदर गया फिर कॉन्शियस माइंड ते सब कॉन्शियस माइंड ये कम करते ने सावधानी नाल ग्राही खाधी बेध्यानी नाल हजम हुंदी गई ते शक्ति बरकरार रही इंसान तुरदा फिरदा रहा कारोबार करता रहा। यह ते मादे दी गल है ते नित साडे नाल वापरदी है। रूहानियत अंदर भी स्पिरिचुअलिज्म अंदर भी परमार्थी राह विच भी ऐसी ही बात नजर आती है। पहले उत्साह नाल उद्यम नाल इंसान नूं संगत विच आना हुंदा है, गुरु घर विच आना हुंदा है, गुरु ग्रंथ साहिब महाराज जी की मुकद्दस हजूरी विच आना है। उत्साह नाल, चाओ नाल, सावधानी नाल ते उद्यम नाल। इसलिए सतगुरां ने अरशद फरमाए ने, हुक्म कीते ने, उद्यम करेंदिया जीव तू, उद्यम करेंदिया जीव तू कमांदिया सुख पुंच, उद्यम करेंदिया जीव तू। ए सब कम सावधानी नाल ने। कमांदिया सुख पुंच ध्याए दिया तू प्रभु मिल नानक उतरी चिंद। तो यह कम असा सावधानी नाल कीता। इथे हाजिर होया शब्द दा भोजन, शब्द दा लंगर गुरदेव ने जो दात बख्शी है इस मुल भंडारे विचों पाठ राही हुक्मनामिया राही कथा विचार राही अथवा कीर्तन राही सावधानी नाल ए भोजन मिलिया रब्बी थार साहिब गुरु ग्रंथ साहिब महाराज विचों ए भोजन मिलिया। थाल विच तीन वस्तु पई हो, थाल गुरु ग्रंथ साहिब महाराज, थाल विच तीन वस्तु पई हो सत संतोख विचारो, अमृत नाम ठाकुर का पयो जिसका सबस आधारो, जे को खावै। पर ए सब कुछ सावधानी नाल करना है। जे को खावै, जे को पहुंचै तिसका होए उधारो। सावधानी तो मुराद है कीर्तन करने वाले नु भी हाजिर रहना पवेगा अते सुन वाले नु भी हाजरी देनी पवेगी, सावधान होना पवेगा। फिर की है गुरदेव कहंदे ने फिर आपे ये ताकत शक्ति बख्शिश अनायत ते कर्म हुंदा रहेगा। हसंदियां खलंदियां पहनंदियां खावंदियां ओ फिर आपे कम चलदा रहेगा। विचे होवे मुकत जे को खावे जे को पहुंचाए तिसका होए उधार। ए आत्मक जिंदगी वास्ते अशद जरूरी वस्तु गुरु साहिब जी कहंदे ने इस दे छड्या जियो जल बल जांदा है। मैं तजर्बा कर वेखी ऐसा करदिया ही जिंदगी है गाफली विच मौत तो भी बदतरीन दशा हो जांदी है। आखां जीवां विसरे मर जा। कबीर साहब कहंदे ने जब लग धागा बाहो बेही। इस असना विच भी मैं जब नलपी चो अंदर नूं धागा खिंचदा हां इस असना विच भी गाफली हो जाए परमेश्वर तो मैं उस नूं मौत ही समझदा। जब लग धागा बाहो बेही तब लग विसरे राम स्नेही ते विसर नाल मर जाओ। तो गुरु कृपा करे असी सावधानी नाल महाराज दे चरणां विच आंदे रहिए ते फिर भावे बेध्यानी नाल ही जिवें बुरकियां आजमाउंदियां ते ताकतां दिंदियां ने कम करदे रहिए ते ओह जो दात प्राप्त होई है ओहदी सेध ओहदी गाइडेंस अकाल पुरख की बख्शिश नाल मिली रहेगी। त्यागना नहीं है लगे रहने का मतलब है। जे को खावै जे को पुंचै तिसका होए उधारो। गुरु साहिब जी का अहद है पैमान है वादा है इकरार है। जे को खावै जे को पुंचै तिसका होए उधारो। ए वस तजी नहीं आई नित नित रखो थारो तम संसार चरण लग तरिया सब नाम ब्रह्म पसारो।

Oh, my God.

ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ ਇਹ ਦੇਣੋ ਸੰਕੋਚ ਕਰਨਗੇ। ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ, ਆਖਣਗੇ ਇਸ ਬੁੱਢੇ ਨੇ ਤੰਗ ਕੀਤਾ, ਔਖਾ ਕੀਤਾ। ਭਗਤ ਜੀ ਆਖਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ।

ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਹਨ, ਮਨੁੱਖ ਮੈਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਹਨ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ, ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਨ, ਹਾਲੇ ਦਿਨ ਹੈ ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਇਕੱਲੀ ਚੱਲੀ ਜਾਵੇ, ਉਸ ਕਮਰੇ ਵਿੱਚ ਜਾਣ ਤੋਂ ਵੀ ਡਰਦੀ ਹੈ, ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਇਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ, ਲਾਸ਼ ਰੱਖੀ ਹੈ। ਭਗਤ ਆਖਦੇ, ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ, ਉੱਚੇ ਮੰਦਰ ਸਾਲ ਰਸੋਈ, ਇੱਕ ਘਰੀ ਫੁਨ ਰਹਿਣ ਨ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ।

जगद्गुरु हे संसार पाप हरने करना मैं सब दुख हर।

하나하나 못 들은 도소나라 하나하나 못 들은 요소나다니 나 못소비카리 모래가 부글

ਸਮੀਤ ਜਲਾ ਗੁਰਜਾਲੀ ਗੁਰਸਿੱਖ ਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਪਰਮਾਨੂ ਹਰ ਹਰ ਕਥਾ ਨਿਰਾਲੀ।

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣਾ ਹੈ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੋਇਆ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਏ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।

0: ਗੁਰੂ ਸਾਹਿਬ ਜੀ ਦਾ ਆਪਣਾ ਹੀ ਪਰਮ ਪਵਿੱਤਰ ਤਨ ਮਨ ਧਨ ਪਿੰਡ ਪ੍ਰਾਣ ਜਾਹੋ ਜਲਾਲ ਤੁਸਕੋ ਇਤ ਸ਼ਾਮ ਇਸ਼ਟ ਰੂਪ ਨਿਸ਼ਠਾ ਅਲਕਿਸਾ ਗੁਰੂ ਮਹਾਰਾਜ ਜੀ ਦਾ ਪਰਮ ਪਵਿੱਤਰ ਹਿਰਦਾ ਤੇ ਆਪਣਾ ਹੀ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀਓ ਪਿਆਰ ਸਤਿਕਾਰ ਉਤਸ਼ਾਹ ਉਮਾ ਜ਼ੋ ਸ਼ੋ ਚਾਓ ਉਮਾ ਨਾਲ ਸੰਪੂਰਨ ਫਤਿਹ ਗਜਾਓ ਜੀ ਵਾਹਿਗੁਰੂ। ਜਿਤਨੀ ਦਾਸ ਨੇ ਪ੍ਰੇਰਨਾ ਸ਼ਬਦਾਂ ਦੁਆਰਾ ਦਿੱਤੀ ਹੈ ਮੇਰੀ ਤਸੱਲੀ ਨੇ ਹੋਈ, ਇੱਕ ਵਾਰੀ ਫਿਰ ਉਚਾਰੋ
1: ਵਾਹਿਗੁਰੂ ਜੀ ਕਾ
0: ਖਾਲਸਾ। ਇੰਨੀ ਫਤਿਹ ਦਾ ਉੱਤਰ ਤੇ ਆਪ ਜੇ ਮੈਂ ਇੱਕੋ ਵਾਰੀ ਕਹਿੰਦਾ ਖਾਲਸਾ ਜੀ ਵਜਾਓ ਫਤਿਹ ਤਾਂ ਇੰਨੀ ਕਮਜ਼ੋਰੀ ਨਾਲ ਦਿੰਦੇ ਤਾਂ ਵਜਾ ਸੀ। ਮੈਂ ਤੇ ਬੜੇ ਸ਼ਬਦਾਂ ਦੀ ਭਰਮਾਰ ਨਾਲ ਅਲਕਾਬੋ ਆਦਾਬ ਨਾਲ ਆਪ ਜੀ ਨੂੰ ਇਲਤਜਾ ਕੀਤੀ ਸੀ, ਤੋ ਇੱਕ ਵਾਰੀ ਫਿਰ ਕਿਰਪਾਲਤਾ ਕਰੋ ਉਚਾਰਨ ਕਰੋ ਜੀ
1: ਵਾਹਿਗੁਰੂ ਜੀ ਕਾ ਖਾਲਸਾ।
0: ਲੱਖ ਲੱਖ ਵਧਾਈਆਂ ਹੋਵਨ ਆਪ ਜੀ ਨੂੰ ਆਪਣੇ ਹੀ ਪਵਿੱਤਰ ਪ੍ਰਕਾਸ਼ ਦਿਨ ਦੀਆਂ। ਪੋਤਾਨ ਕੋਟ ਮੁਬਾਰਕਾਂ ਹੋਵਨ ਸ੍ਰਿਸ਼ਟੀ ਦੇ ਕੋਨੇ ਕੋਨੇ ਅੰਦਰ ਸੁਸ਼ੋਭਿਤ ਗੁਰੂ ਨਾਨਕ ਨਾਮ ਲੇਵਾਂ ਨੂੰ ਅੱਜ ਦੀ ਪਵਿੱਤਰ ਵੈਸਾਖੀ ਦੀਆਂ। ਅਨੰਤ ਬੇਅੰਤ ਖੁਸ਼ੀਆਂ ਮੁਸਕਤਾਂ ਸ਼ਾਦਮਾਨੀਆਂ ਤੇ ਮੁਬਾਰਕਾਂ ਹੋਵਨ ਦੀਨ ਦੁਨੀਆਂ ਲੋਕ ਪਰਲੋਕ ਤੇ ਸੂਖਸ਼ਮ ਆਤਮਾਵਾਂ ਜੋ ਸੱਚਖੰਡ ਵਿਚ ਵਸ ਰਹੀਆਂ ਨੇ ਉਨ੍ਹਾਂ ਨੂੰ ਇਸ ਪਵਿੱਤਰ ਵੈਸਾਖੀ ਦੀਆਂ, ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਸ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਬਜਾ ਹੈ। ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿਚ ਵਸਣ ਵਾਲੀਆਂ ਰੂਹਾਂ ਨੂੰ ਪੋਤਾਨ ਕੋਟ ਵਧਾਈਆਂ, ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿੱਖੜਵਾਂ ਅੰਗ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ। ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ, ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਹੈ। ਦੇਗ ਤੇਗ ਫਤਿਹ ਬਿਰਧ ਕੀ ਪੈ ਸ੍ਰੀ ਸਾਹਿਬ ਜੀ ਸਹਾਇ, ਤੋ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ। ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ, ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੋ ਰਹਿ ਰਹਿ ਕੇ ਉਹ ਨਕਸ਼ੇ ਉਹ ਤਸੱਵਰਾਤ ਉਹ ਖਿਆਲਾਤ ਉਹ ਨਕਸ਼ਾਜਾਤ ਅੱਖਾਂ ਦੇ ਵਿਚ ਮੁਨਕਸ਼ ਹੋ ਰਹੇ ਨੇ ਮੁਨਕਸ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉਥੇ ਕਿਰਤ ਕਿਰਤ ਹੋ ਰਹੀਆਂ ਹੋਵਣਗੀਆਂ, ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਰਿਲੇ ਹੋ ਰਹੇ ਹੋਵਣਗੇ, ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਅਦੀਬ ਮੁਸੰਨਫ ਲਿਖਾਰੀ ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ ਗੁਰਸਿੱਖ ਗੁਰਮੁਖ ਗੁਰ ਸੰਤ ਭਗਤ ਜਨ ਉਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ, ਅਸੀਂ ਆਪਣਾ ਹਿੱਸਾ ਇੱਥੋਂ ਹੀ ਪਾ ਰਹੇ ਹਾਂ। ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ। ਧਰਮ ਅੰਦਰ ਮਜ਼ਹਬ ਅੰਦਰ ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ। ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ, ਵੱਖਰੀਆਂ ਚੀਜ਼ਾਂ ਹੁੰਦੀਆਂ ਨੇ, ਮਜ਼ਹਬ ਹੋਰ ਹੁੰਦਾ ਹੈ ਧਰਮ ਹੋਰ ਹੁੰਦਾ। ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ, ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ, ਕੋਈ ਉਹਦਾ ਵੀ ਧਰਮ ਹੈ। ਲੇਕਿਨ ਮਜ਼ਹਬ ਕੁਛ ਖਾਸ ਚਿੰਨ੍ਹ ਧਾਰਨ ਕਰਨ ਨੂੰ ਕਹਿੰਦੇ ਨੇ। ਦੁਨੀਆਂ ਅੰਦਰ ਕਿਸੇ ਵੀ ਕੌਮ ਮਿਲਤ ਮਜ਼ਹਬ ਨੂੰ ਵੇਖੀਏ ਉਸਦੇ ਕੁਝ ਚਿੰਨ੍ਹ ਹਨ, ਉਹਨਾਂ ਦਾ ਧਾਰਨ ਕਰਨਾ مذہب کہلاندا ہے، لیکن ایک گن نے، ایک پرنسپلز نے، ایک ڈیوٹیز نے، اتے اسی طرح وشیش گن نے جو ساری منکھتا اندر سانجے ہی ہوندے نے، انہاں نوں دھرم کہندے نے۔ اشارتن گرو گرنتھ صاحب مہاراج جی دے امول شبد پنڈھار اندر گرو نانک پاتشاہ جی نے ذکر کیتا ہے، عالمگیر دھرم دا ذکر چنہ دے راہی کیتا ہے، جیسا کہ آسا دیوار اندر زنار دا ذکر ہے، زنار میں جنیو، دیا کپا سنتوک سود جت گنڈی سات بٹ، تاگے دا جنیو، جنیو بھی چار پرکار دا ہے، برامن دا ہور، خطری دا ہور، شودر دا ہور، ویش دا ہور، ان چار ہی قسم دے جنیو دے پاؤن دیا رتاں بھی چار نے، کیول برامن نو بسنت رت وچ جنیو پہندا ہے، باقی سارے نو اس رت وچ جنیو نہیں پہنایا جاتا۔ پر گرو صاحب جی نے آخیا کسے رت وچ جنیو پایا جائے تے کسے قسم دا ہووے، جد تک جنیو پہنن دے نال نال اے مذہبی چن دے نال نال دھرم نہیں اندروں سفٹ ہوندا، دیا نہیں آدی، سنتوخ نہیں آدا، جت ست نہیں ہوندا بندے اندر، اُنہ چر تک جنیو دا صحیح مقصد حل نہ ہویا۔ دیا کپا سنتوخ سود جت گنڈی ست وٹ، اسی طرح نمازاں دا ذکر ہے، پنج ویلے دی نماز انیکاں لوگ ادا کردے ہیں، لیکن اے نماز اکو ہی قوم تک محدود ہے، سیمت ہے، لمٹڈ ہے، نال دا گوندی بندہ کوئی ہندو نماز نہیں پڑھتا، کوئی عیسائی نماز نہیں پڑھتا، کیول اہل اسلام نماز گزارتے ہیں، اچھی چیز ہے، پیغمبراں بخشی ہے۔ بابے نانک نے آکھیا ان پنجا نمازاں دے نال نال جو مذہبی بات ہے یہ دھرم دا چن نہیں سامنے آیا تے نمازاں کئی واری ہنکار دا کارن بن جان گیا۔ مہاراج پنجا نمازاں نال دھرم کیڑا ہے؟ جے نمازاں پدا کرنیاں مذہب ہے تو دھرم کی ہویا؟ تو گرو صاحب جی نے آکھیا پنج نمازاں بخت پنج، پنجا پنجے نام، پہلا سچ، پہلی نماز گزارن والیا جے تو سچ نہیں بولدا تے نماز دا پورا فیض نہیں حاصل ہوے گا۔ پہلا سچ حلال دوئے، تیجی خیر خدا ہے، چوتھی نیت راسمن، پنجمی صفت سنا ہے، صفت سنا یعنی کیرتن، پنجمی صفت سنا ہے، کرنی کلمہ آکھ کے تو مسلمان صدا ہے، نانک جیتے کوڑیا کوڑے کوڑی پا۔ تو مذہب ہور ہوندا ہے، دھرم کوائٹ اندر تھنگ ہور ہوندا ہے۔ کرپان پاؤن تو بعد، سجاؤن تو بعد، پنج ککاری ہون تو بعد، حالے کچھ اندر لے دھارمک ککار ہن جنہ دی لوڑ ہی نہیں بلکہ اشد ضرورت ہے۔ تو سات سنگت جی، اج دا وہ دہاڑا ہے جس دن مذہب اندر بھی پریورتن آیا تے دھرم اتے ستگراں نے زور نال دڑ ہون دیاں تاکیداں کیتیاں۔ کچھ برے پہلے اس بیساکھی تو، 1699 دی بیساکھی تو کچھ برے پہلے، شری گرو مہاراج جی نے ڈونگی سوچنا اکانتی ہو کے اکانت واس کر کے جس عرصے نو گن والیا نے 11 مہینے 11 دن تے 11 گھڑیاں آکھیا، انہیں اکانت واس تو بعد گرو صاحب جی نے گل سوچی کہ میرے دیش کی راجدھانی اندر، دلی دے دل اندر، چاندنی چوک اندر، میرے پتا جی دی چٹی دوپہر ویلے لکھوکھا درشکاں دے ویکھدیاں بڑی بولڈنس نال، شجاعت نال، جرت نال، دلیری نال، مردانہ بات شہادت دے دین دا کوئی اثر نہیں پیا، کوئی ادا پریورتن نہیں ہویا۔ نال ہی گرو نانک دے مشن نو صحیح طور تے سمجھ لین والے میرے پتا دے پرم سنمان یوگ ساتھیاں نے دنیا دے سامنے ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ ਜੋ ਛੇਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀ ਦਾਸ, ਸਖੀ ਦਾਸ, ਜਤੀ ਦਾਸ, ਇਹ ਸਨ ਦੀਵਾਨ ਮਤੀ ਦਾਸ। ਇਹਨਾਂ ਦੇ ਪਿਤਾ ਭਾਈ ਪਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ ਗੌਤਮ ਦਾਸ ਜੀ ਪਰਾਗਾ ਜੀ। ਤੇ ਭਾਈ ਪਰਾਗਾ ਦੇ ਪਿਤਾ ਯਾਨੀ ਪੰਡਿਤ ਮਤੀ ਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ ਪੰਡਿਤ ਮਤੀ ਦਾਸ ਤੇ ਪੰਡਿਤ ਸਤੀ ਦਾਸ ਜੀ ਨੇ ਇਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉਤੇ ਕੁਰਬਾਨ ਹੋ ਗਿਆ ਤੇ ਦੂਜਾ ਇਹਦਾ ਸਕਾ ਭਰਾ ਸਤੀ ਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ ਜਿਵੇਂ ਬੱਤੀ ਵੱਟ ਕੇ ਦੀਵੇ ਵਿਚ ਪਾਇਆ ਰੋਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਅਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਅਸਲਾਮ ਕਬੂਲ ਲੈ, ਬਾਣੀ ਪੜ੍ਹਨੋ ਹਟ ਜਾ, ਕਲਮਾ ਪੜ੍ਹ ਲੈ, ਏਦਾਂ ਦੀਆਂ ਕੁਛ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿਚ ਲਪੇਟ ਕੇ ਅਤੇ ਕੱਸ ਕੇ ਬੰਨ ਕੇ ਜੀਵਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਬਲ ਜਾਣਾ, ਮੇਰੇ ਦੇਸ਼ ਵਿਚ ਕੋਈ ਰੰਗ ਨਹੀਂ ਲਿਆਇਆ, ਕਿਤਿਓ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓ ਕੋਈ ਲਹਿਰ ਨਹੀਂ ਉੱਠੀ, ਕਿਤਿਓ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਅਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਨ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰੈਂਡ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਕ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗਵਤੀ ਖਿੱਚ ਲਈ ਅਤੇ ਇਹਨੂੰ ਇਸ ਪੁਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕੀ ਕਿਰਪਾ ਹੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਜ਼ਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਆਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਆਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ, ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ ਵਿਚਾਰ ਦੀ ਜਗ੍ਹਾ ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰ ਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਕਮਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚੋਂ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਏ, ਤਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁੱਲੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ, ਬਸ ਸਮਾਪਤ ਕਰਦੇ ਨੇ। ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਣ ਨਹੀਂ ਸੀ, ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂਤ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉਠਿਆ, ਭੈ ਭੀਤ ਹੋ ਗਏ। ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ, ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ਼ ਉਤਰਾਈਆਂ ਚੜਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇ ਜੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ, ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ। ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੜਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਰ ਹੋਈ ਹੈ, ਦਾਸ ਧੰਨਵਾਦੀ ਹਨ। ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ, ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ, ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖ਼ਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ, ਵੇਦੀਆਂ ਗੇਦੀਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾ ਲਿਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸੀ ਚ ਲਿਖਿਆ ਅਲ ਖਾਮੋਸ਼ੀ ਨੀਮ ਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਨਾ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ, ਕੌਣ ਏ, ਕਿੱਥੋਂ ਆਇਆ, ਕੌਣ ਏ ਤੇ ਕਿੱਥੋਂ ਆਇਆ ਏ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, ਖੋਜੀਆਂ ਨੇ ਲਿਖਿਆ, ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਕਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਮ ਤੇ ਕਿੱਥੋਂ ਆਇਆ। ਇਹਨੇ ਹੱਥ ਜੋੜੇ ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਟਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ, ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਭੱਠੀਆਂ ਵਿੱਚ ਅੱਗ ਦੇ ਲਾਟਾਂ ਉੱਤੇ ਤਵੇ ਡਾਂ ਡਾਂ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਤਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦੇ ਤੇ ਭੜਪੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ ਸਮਕਾਲੀ, ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟ੍ਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿੱਚ ਆਖਿਆ, ਤਨਾਸਰੀ ਮਹਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਪਿਓ ਪੁਸ਼ਾਕ ਕਿੱਦਾਂ ਦੀ ਪਾਉਂਦਾ ਹੈ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ, ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ ਹੈ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ, ਲਾਹੌਰ ਸ਼ਹਿਰ ਦਾਸ ਆਪਦੇ ਖਿਆਲ ਨੂੰ ਇਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ, ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੀ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁਕ ਹੈ। ਉੱਥੇ ਦੇ ਜ਼ੁਲਮ ਉਸ ਲਾਹੌਰ ਵਿਚੋਂ, ਪੰਜਾਬ ਦੀ ਰਾਜਧਾਨੀ ਵਿਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿਚੋਂ ਜਿਹਦੀ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ। ਉਹਦੀ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿਚੋਂ, ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿਚ, ਨੈਗੇਟਿਵ ਸੈਂਸ ਅੰਦਰ, ਨਫ਼ੀ ਸੈਂਸ ਵਿਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ, ਐਸੀ ਬਾਤ ਨੇ। ਨੀਵੇਂ ਪਾਸੇ ਨੂੰ, ਅਧਮ ਗਤੀ ਨੂੰ, ਤਨਜ਼ਲ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਰਹੀ ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ, ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਜ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨੀ ਮੰਨਿਆ, ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇਤੇ ਪਰਿਵਾਰ ਵਿਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿਚੋਂ ਆਇਆ ਜਿਹਦੀ ਗੁਰਬਾਣੀ ਵਿਚ ਲਿਖਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਮੈਨੂੰ ਦਰਕਾਰ ਵੀ ਉਥੋਂ ਹੀ ਬੰਦਾ ਸੀ। ਕਹਿੰਦੇ ਨੇ ਮਹਾਰਾਜ ਨੇ ਆਖਿਆ ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ,

ਕਾਬਲੇ ਤਹਿਸੀਮ ਗੁਰਪ੍ਰਸਾਦ ਸਿੰਘ ਜੀ, ਪਾਗਾਂ ਵਾਲਿਓ, ਆਪ ਜੀ ਸੋਧਾ ਰਾਏ ਰਾਜ ਸਾਹਿਬ ਜੀ ਦੀਵਾਨ ਦੀਆਂ ਹਾਜ਼ਰੀਆਂ ਲਈ ਉਪਸਥਿਤ ਹੋ। ਦਾਸ ਇਸ ਸਮੇਂ ਆਪ ਜੀ ਸਮਸਤ ਸਵੇਜ ਮਹਿਲ ਚੌਥੀ ਕੀ ਜੀਤ ਵਿੱਚੋਂ ਸ਼ਬਦ ਦੀ ਟੇਕ ਹੈ, ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਰਾਗ ਮਧੁਵੰਤੀ ਦੰਦਰ ਆਪ ਜੀ ਦੇ ਦਾਸ ਪ੍ਰਸਤੁਤ ਕਰ ਰਹੇ ਹਨ। ਆਓ ਆਪ ਜੀ ਫਤਿਹ ਦਾ ਜਵਾਬ ਗਜਬਜ ਕੇ ਬਖਸ਼ੋ, ਨਾ ਚੀਜ਼ ਸੇਵਕਾਂ ਨੂੰ ਕੀਤੀ ਜਾਇਸ਼ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ

ਇਹ ਦੇਣੋ ਸੰਕੋਚ ਕਰਨਗੇ। ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ, ਆਖਣਗੇ ਇਸ ਬੁੱਢੇ ਨੇ ਤੰਗ ਕੀਤਾ, ਔਖਾ ਕੀਤਾ। ਭਗਤ ਜੀ ਆਖਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ।

ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਹਨ, ਮਨੁੱਖ ਮੈਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਹਨ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ। ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਨ, ਹਾਲੇ ਦਿਨ ਹੈ ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਕੱਲੀ ਚੱਲੀ ਜਾਵੇ ਉਸ ਕਮਰੇ ਵਿੱਚ, ਜਾਣ ਤੋਂ ਵੀ ਡਰਦੀ ਹੈ, ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ, ਲਾਸ਼ ਰੱਖੀ ਹੈ। ਭਗਤ ਆਖਦੇ, ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ, ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨ ਹੋਈ, ਏ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ।

ਮਾਤਾ ਕਹਿੰਦੀ ਹੈ ਮੇਰਾ ਕਮਾਣ ਵਾਲਾ ਪੁੱਤਰ ਚਲਾ ਗਿਆ। ਇਸਤਰੀ ਵਾਲ ਪੁੱਟ ਰਹੀ ਹੈ ਪਰ ਗੱਲ ਬਣ ਨਹੀਂ ਰਹੀ। ਕਬੀਰ ਜੀ ਆਖਦੇ ਕਿਤਨਾ ਹੀ ਪਏ ਰੋਣ ਪਰ ਉਹ ਕੰਮ ਨਹੀਂ ਆਉਂਦੇ, ਵਿਚਾਰਾ ਮਨੁੱਖ ਕੱਲਾ ਹੀ ਜਾ ਰਿਹਾ। ਭਗਤ ਆਖਦੇ ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾ

ਇਤਨੀਆਂ ਗਲਤੀਆਂ ਕੀਤੀਆਂ ਪਿਛਲੇ ਜਨਮਾਂ ਵਿੱਚ ਕਿ ਮੁੜ ਕੇ ਉਹੀ ਗਲਤੀਆਂ ਇਸ ਜਨਮ ਵਿੱਚ ਕਰ ਰਹੇ। ਇਹ ਜ਼ਰਾ ਰੇਡੀਓ ਬੰਦ ਕਰ ਦਿਓ, ਵਿੱਚ ਚੱਲ ਰਿਹਾ ਹੈ, ਟੇਪ ਨੂੰ ਚਲਾਉਣ ਤੋਂ ਪਹਿਲਾਂ ਵੇਖ ਲਿਆ ਕਰੋ। ਇੱਕ ਵਾਰੀ ਪਿਆਰ ਨਾਲ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਆਖਦੇ ਪਹਿਲਾਂ ਗਲਤੀਆਂ ਕੀਤੀਆਂ, ਹੁਣ ਮੁੜ ਕੇ ਗਲਤੀਆਂ ਕਰ ਰਹੇ ਤੇ ਦਾਤਾ ਜੇ ਤੂੰ ਬਖਸ਼ਣਾ ਤੇ ਬਖਸ਼ ਲੈ, ਨਹੀਂ ਤਾਂ ਸਾਡੇ ਲਈ ਤਾਂ ਅੱਗੇ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ। ਆਖਦੇ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਪੁੰਨ ਵੀ ਅੱਗੇ ਆਉਂਦੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅੰਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸ ਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨਗੇ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਂਗਾ, ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ ਕਿ ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

बिन बाजे कैसो नृतकारी, बिन कंठे कैसे गावन हारी।

लिखै, बिन विद्या कहाँ को पंडित, बिन अमरै कैसे राज मंडित।

बिन बैराग कहां बैरागी, बिन हो त्याग कहां को त्यागी, बिन

0: ਸਾਡੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਉਸ ਮਨੁੱਖ ਨੂੰ ਕਿਤਨੇ ਕੁ ਸਰਾਪ ਦਿੱਤੇ ਹਨ ਜਿਹੜਾ ਮਨੁੱਖ ਨਾਮ ਤੋਂ ਹੀਣਾ ਹੈ। ਪਾਤਸ਼ਾਹ ਆਖਦੇ ਨੇ ਉਹ ਸੱਪ ਹੈ, ਚੋਲਾ ਤਾਂ ਉਸਦਾ ਮਨੁੱਖੀ ਹੈ ਪਰ ਕੰਮ ਉਸਦੇ ਸੱਪਾਂ ਵਰਗੇ ਹਨ। ਕੌੜੇ ਬਚਨ ਬੋਲਦਾ ਤੇ ਜ਼ਹਿਰ ਭਰਿਆ ਅੰਦਰ ਹਰ ਵੇਲੇ। ਪਾਤਸ਼ਾਹ ਆਖਦੇ ਨੇ ਉਹ ਕਾਂ ਦੀ ਤਰ੍ਹਾਂ ਹੈ, ਪਾਠ ਤਾਂ ਕੀਤਾ ਨਹੀਂ, ਪ੍ਰਸ਼ਾਦਾ ਪਾਣੀ ਛਕ ਲਿਆ, ਨਿਤਨੇਮ ਹੋਇਆ ਨਹੀਂ, ਕਾਂ ਵਰਗੀ ਬਿਰਤੀ ਹੈ। ਪਾਤਸ਼ਾਹ ਆਖਦੇ ਉਸ ਮਨੁੱਖ ਦਾ ਨਾਮ ਨਿਸ਼ਾਨ ਬੇਸਵਾ ਦੇ ਪੁੱਤਰ ਦੀ ਤਰ੍ਹਾਂ ਮਿਟ ਜਾਏਗਾ ਜੋ ਮਨੁੱਖ ਨਾਮ ਤੋਂ ਹੀਣਾ ਹੈ। ਕੁੱਤਾ ਹੈ, ਗਦਾ ਹੈ, ਆਤਮਾ ਦਾ ਹਥਿਆਰਾ ਹੈ। ਪਾਤਸ਼ਾਹ ਇਹ ਬਚਨ ਉਸ ਮਨੁੱਖ ਲਈ ਆਖਦੇ ਜਿਸਨੇ ਕਦੀ 10-15 ਮਿੰਟ ਬੈਠ ਕੇ ਵੀ ਕਦੀ ਜੁੜਿਆ ਨਹੀਂ, ਕਦੀ ਦਾਤੇ ਦਾ ਨਾਮ ਨਹੀਂ ਲਿਆ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ
1: ਬਿਨ ਸਿਮਰਨ ਜੈਸੇ ਸਰਪ ਆਰ ਜਾਰੀ,

बिन सिमरन कुकर हर काया, साकत लोभी बंध न पाया।

0: ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦਰਗਾਹ ਵਿਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿਚ ਫਰਮਾਉਂਦੇ ਨੇ, ਜਿਨ੍ਹਾਂ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿਨ੍ਹਾਂ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ ਕੌਣ ਸਤਿਗੁਰੂ?
1: ਬੈਠਾ ਸੋਢੀ ਪਾਤਸ਼ਾਹ, ਬੈਠਾ

ਮਹਿਲ ਸਾਰਿਆਂ ਦੇ ਪਏ ਨੇ ਜੀ, ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ

ਕਰ ਸਾਥ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ।

ਪੁਰਖ ਅਚਲ ਅਵਨਾਸੀ ਸਿਮਰਨ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ ਸਤਗੁਰ ਚਰਨ ਕਮਲ ਰਿਤ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰੂ ਰਾਮ

Dama,

ਮਾਗਰਦੀ ਬਿਕਦੇ ਮੰਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

ਦਾਗਰਦੀ ਦੇ ਤਾਲ ਕਾਗਰਦੀ ਕੌਮ ਕਰਨਾ ਦਾਗਰਦੀ ਦੇ ਤਾਲ ਦਾਗਰਦੀ ਦਮ ਦਮ ਦੀ ਬਾਗਰਦੀ ਬ੍ਰਿਗ ਦੇ ਬਿਰਨਾ ਦਾਗਰਦੀ ਦਮ ਦਮ ਦੀ ਦਮ ਦਮ ਦੀ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ ਦੀਮ

ਮੇਰਾ ਤੇ ਤੱਤੀ ਲੋਹ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ, ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਫਿੱਕਾਪਨ ਲੈ ਕੇ ਆਉਂਦੀ ਹੈ, ਦੁੱਖ ਲੈ ਕੇ ਆਉਂਦੀ ਹੈ, ਸਾਰੀ ਜ਼ਿੰਦਗੀ ਦੇ ਵਿੱਚ ਜੋ ਜ਼ਹਿਰ ਘੋਲਦੀ ਹੈ ਉਸ ਨੂੰ ਛੋੜਨ ਨੂੰ ਕਹਿ ਰਿਹਾ। ਪਰ ਜਿਸ ਵਸਤੂ ਨੂੰ ਮਹਾਰਾਜ ਜੀ ਛੋੜਨ ਨੂੰ ਕਹਿ ਰਹੇ ਹਨ ਉਹੀ ਵਸਤੂ ਹੈ ਜੋ ਸਿੱਖ ਬਹੁਤ ਮੁਸ਼ਕਲ ਦੇ ਨਾਲ ਛੋੜ ਸਕਦਾ ਹੈ। ਉਹੀ ਵਸਤੂ ਜਿਸ ਚੀਜ਼ ਨੂੰ ਮਹਾਰਾਜ ਕਹਿ ਰਹੇ ਹਨ ਨਾ ਛੋੜ ਦਿਓ, ਉਹੀ ਸਾਡੇ ਲਈ ਛੋੜਨੀ ਸਭ ਤੋਂ ਜ਼ਿਆਦਾ ਕਠਿਨ। ਗੁਰੂਦੇਵ ਜੀ ਆਪ ਹੀ ਇਸ ਗੱਲ ਨੂੰ ਜਾਣਦੇ ਹਨ, ਇਸ ਕਰਕੇ ਉਹ ਕਹਿੰਦੇ ਹਨ ਪਹਿਲਾਂ ਸੁਜੈਸ਼ਨ ਹੈ ਕਿ ਮਨ ਕੀ ਮਤ ਤਿਆਗੋ ਹਰ ਜਨ, ਪਰ ਨਾਲ ਹੀ ਨਾਲ ਕਿਉਂਕਿ ਉਹ ਜਾਣਦੇ ਹਨ ਉਹ ਕਹਿੰਦੇ ਹਨ ਦਿਸ ਇਜ਼ ਨਾਟ ਵੈਰੀ ਈਜ਼ੀ ਥਿੰਗ ਟੂ ਡੂ, ਦਿਸ ਇਜ਼ ਨਾਟ ਸੋ ਸਿੰਪਲ ਥਿੰਗ ਟੂ ਡੂ, ਇਹ ਬਾਤ ਕਠੈਨੀ, ਇਹ ਬਾਤ ਬਹੁਤ ਕਠਿਨ। ਕਿਉਂਕਿ ਅਗਰ ਅਸੀਂ ਆਪਣੇ ਮਨ ਦੀ ਮਤ ਹੀ ਛੱਡ ਦਿੱਤੀ ਤਾਂ ਫਿਰ ਸਾਡੇ ਪਾਸ ਰਹਿ ਕੀ ਗਿਆ, ਕੁਛ ਵੀ ਨਾ ਰਹਿ ਗਿਆ। ਹਰੇਕ ਇਨਸਾਨ ਦੀ ਆਪਣੀ ਮਤ, ਹਰੇਕ ਇਨਸਾਨ ਦੀ ਆਪਣੀ ਮਤ ਹੈ, ਔਰ ਕਿਉਂਕਿ ਹਰੇਕ ਦੀ ਮਤ ਅਲੱਗ ਅਲੱਗ ਹੋਣ ਕਰਕੇ ਹਰੇਕ ਇਨਸਾਨ ਫਿਰ ਅਲੱਗ ਅਲੱਗ ਬੋਲਦਾ ਹੈ, ਹਰੇਕ ਇਨਸਾਨ ਅਲੱਗ ਅਲੱਗ ਸੋਚਦਾ ਹੈ, ਹਰੇਕ ਇਨਸਾਨ ਅਲੱਗ ਅਲੱਗ ਕਰਮ ਕਰਦਾ ਹੈ, ਜਿਸ ਕਰਕੇ ਕਈ ਦਫਾ ਸਾਡੇ ਕੌਨਫਲਿਕਟਸ ਬਹੁਤ ਹੋ ਜਾਂਦੇ ਹਨ। ਮਤ ਜੋ ਅਲੱਗ ਅਲੱਗ, ਅਗਰ ਸਾਡੀ ਸਭਨਾ ਦੀ ਮਤ ਇੱਕ ਹੋ ਜਾਏ ਤਾਂ ਫਿਰ ਸਾਡੇ ਕੋਈ ਵੀ ਡਿਫਰੈਂਸਿਸ ਨਾ ਰਹਿ ਜਾਣ, ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ ਅਗਰ ਸਾਡੀ ਮਤ ਇੱਕ ਹੋ ਜਾਏ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ? ਕਿਸੇ ਇਸ਼ੂ ਤੇ, ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀ ਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਹਾਂ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ, ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਹੈ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਨੇ ਵੀ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਉ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਕੋ ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਗੁਰੂ ਬਾਬਾ ਜੀ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਿਨ ਹੈ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਿਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜੇ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ, ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ਼ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ? ਸਿੱਖੀ ਆਰੰਭ ਹੁੰਦੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ ਹੈ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ, ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ, ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਨ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ ਸਭ ਕੋ ਬੋਲੇ ਆਪਣੇ ਭਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣ ਭਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ। ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੇ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋ ਹੀ ਬੋਲਦਾ ਨਾ ਤੇ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸ ਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ, ਖਾ ਪੀ ਕੇ ਸਕੂਲਾਂ ਕਾਲਜਾਂ ਚ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ, ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ ਹੈ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ, ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ, ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ। 10 ਦਿਨ ਜਿੰਨੇ ਵੀ ਕੀਰਤਨ ਹੋਣਗੇ, 10 ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ, ਸੁਨੇਹਾ ਜੋ ਹੈ, ਲੈਸਨ ਜੋ ਹੈ, ਉਹ ਸਾਨੂੰ ਮਿਲਿਆ ਕਰੇਗਾ। ਉਸਨੂੰ ਭੁੱਲ ਨਾ ਜਾਣ। ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਬਿਲਕੁਲ ਤਿਆਗ ਦਿਓ, ਖਾਲੀ ਹੋ ਜਾਓ। ਹੁਣ ਉਸ ਉੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਪ ਭਾਗ ਸਾਰੀ ਸਿਆਣਪ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਪ ਛੱਡ ਦੇ, ਸਾਰੀ ਸਿਆਣਪ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਇਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ। ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲਿਆ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਪ ਨਹੀਂ ਹੈ, ਮੇਰੇ ਪਾਸ ਸਿਆਣਪ ਨਹੀਂ ਹੈ। ਇਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਪ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਪ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਪ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ। ਇੱਕ ਵਾਰੀ ਇਹ ਕੀਰਤਨ USA ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਦੇ ਚਾਲੀ ਤੱਕ ਮੰਨਣ ਲਈ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਸ਼ਾਇਦ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ। ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਪ ਹੀ ਨਹੀਂ ਹੈ, ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਪ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਪ ਦੇ ਵਿੱਚ, ਸਾਡੀ ਸਿਆਣਪ ਦੇ ਵਿੱਚ ਜਿਹੜੀ ਸਾਡੀ ਸਿਆਣਪ ਹੈ ਉਸ ਦੇ ਵਿੱਚ ਚੰਪਲਟ ਆਈ ਹੈ, ਉਸ ਦੇ ਵਿੱਚ ਚਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੌਂਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਪ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਪ ਛੋੜ ਦਿਓ, ਤੁਹਾਡੇ ਘਰ ਸਿਆਣਪ ਨਹੀਂ। ਫਿਰ ਮਹਾਰਾਜ ਜੀ ਕਿਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਪ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤੇ ਸਾਡੇ ਕੰਮ ਵਿਗੜਦੇ ਸੀ, ਬੈਠੇ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਪ ਨਹੀਂ ਹੈ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਪ ਨਹੀਂ ਹੈ। ਕਿਉਂਕਿ ਹੋ ਸਕਦੀ ਸਰ, ਬੜੀ ਮੁਸ਼ਕਿਲ ਗੱਲ ਹੈ, ਪਰ ਸਾਡੀ ਸਿਆਣਪ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਪ ਨਾਲ ਅਸੀਂ ਇੱਕ ਗੁਰਦੁਆਰਾ ਖੋਲ੍ਹਦੇ ਹਾਂ, ਪਰ ਜੇ ਸਾਡੀ ਸਿਆਣਪ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ, ਲੜਾਈ ਕਿਉਂ ਹੁੰਦੀ? ਸਾਡੀ ਸਿਆਣਪ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀਆਂ ਘਰੋਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਪ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਪ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਪ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਪ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕਿ ਉਸੇ ਇਸੀ ਕਰਦੇ ਸੀ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਸਿਆਣੀ

ਤੇ ਹੁਣ ਤੱਕ ਕੀ ਸੁਣਿਆ ਹੈ ਆਪਣੀ ਮਨ ਦੀ ਮੱਤ ਨੂੰ ਤਿਆਗ ਦੇ। ਅਗਰ ਆਪਣੇ ਆਪ ਨੂੰ ਸੋਚਦੇ ਹੋ ਕਿ ਸਿਆਣੇ ਹੋ ਤਾਂ ਉਹ ਗਲਤ ਫਹਿਮੀ ਹੈ। ਫਿਰ ਮਹਾਰਾਜ ਜੀ ਕੀ ਕਰੀਏ, ਦੱਸੋ ਕੀ ਕਰੀਏ? ਤਾਂ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੇਹ ਏ ਆਨੇ। ਸਤਿਗੁਰ ਗੌਰ ਨਾਲ ਸੁਣੋ, ਉੱਥੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਏ ਆਨੇ।

ਸੁਖਮਨੀ ਸਾਹਿਬ ਜਦੋਂ ਮਹਾਰਾਜ ਜੀ ਨੇ ਉਚਾਰੀ ਸੀ ਤੇ ਸੁਖਮਨੀ ਸਾਹਿਬ ਦੇ ਵਿੱਚ ਇਹ ਲਫ਼ਜ਼ ਨਿਆਣੇ ਜਿਹੜਾ ਹੈ ਉਹਨਾਂ ਨੇ ਨਿੱਕੇ ਜਿਹੇ ਨਿਆਣਿਆਂ ਲਈ ਜੋ 5-7 ਸਾਲ ਦੀ ਉਮਰ ਦੇ ਸੀ ਇਹ ਸ਼ਬਦ ਉਹਨਾਂ ਲਈ ਲਿਖਿਆ ਸੀ। ਉਹਨਾਂ ਵਿਚਾਰੇ ਭੋਲੇ ਪਾਲਣ ਦੇ ਵੀ ਸਮਝ ਨਹੀਂ ਸੀ ਆਉਣ ਇਹ ਸਿਆਣੇ ਫਿਰ ਇਹ ਨਿਆਣੇ ਕੌਣ ਹਨ ਇਹ ਨਿਆਣੇ ਉਹ ਹਨ ਜਿਹਨਾਂ ਦੇ ਪਾਸ ਸਿਆਣਕ ਨਹੀਂ ਹੈ ਪਰ ਉਹਨਾਂ ਨੂੰ ਵਹਿਮ ਹੈ ਸਿਆਣਕ ਦਾ। ਇਹ ਜੋ ਗਰੋਨ ਨਿਆਣੇ ਹਨ ਨਾ ਉਹਨਾਂ ਨੂੰ ਆਖਿਆ ਗਰੋਨ ਨਿਆਣੇ ਜੋ ਗਰੋਹ ਹੋ ਗਏ ਹਨ ਲੇਕਿਨ ਹਨ ਹਾਲੇ ਨਿਆਣੇ ਹੀ ਅਤੇ ਮੰਨਦੇ ਵੀ ਨਹੀਂ ਹਨ ਕਿ ਅਸੀਂ ਹਾਲੇ ਨਿਆਣੇ ਹਾਂ। ਉਹ ਤੇ ਕੋਈ ਗੁਰਸਿੱਖ ਅਜਿਹਾ ਹੁੰਦਾ ਹੈ ਜੋ ਆਖੇ ਅੰਬਾਰਕ ਤੂੰ ਗੁਰ ਪਿਤਾ ਹੈ ਜੋ ਮਤ ਸਮਝਾਏ ਤੂੰ ਗੁਰੂ ਪਿਤਾ ਹੈ ਅਸੀਂ ਅਤੇ ਅਸੀਂ ਬਾਲਕ ਹਾਂ ਹਾਲੇ ਬੇਟੇ ਕੌਣ ਕਹਿਣ ਨੂੰ ਤਿਆਰ ਹੈ ਕਿ ਅਸੀਂ ਬਾਲਕ ਹਾਂ ਜਦ ਇਨਸਾਨ ਕਹਿੰਦਾ ਮੈਨੂੰ ਤੁਸੀਂ ਬੱਚਾ ਸਮਝਦੇ ਹੋ ਮੈਨੂੰ ਨਿਆਣਾ ਸਮਝਦੇ ਹੋ ਮੇਰੇ ਧੌਲੇ ਆ ਗਏ ਹਨ ਤਾਂ ਮੈਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਜਿਸ ਤਰ੍ਹਾਂ ਕਿ ਧੌਲਿਆਂ ਦੇ ਨਾਲ ਅਕਲ ਆਉਂਦੀ ਹੈ ਉਹਦਾ ਤਾਂ ਕੋਈ ਸੰਬੰਧ ਨਹੀਂ ਉਸਦੇ ਨਾਲ। ਪ੍ਰਸਾਦ ਸਿੰਘ ਜੀ ਹੁਣ ਤੱਕ ਆਪ ਜੀ ਨੇ ਇਹ ਸੁਣਿਆ ਹੈ ਗੁਰੂ ਬਾਬਾ ਜੀ ਦਾ ਸੁਨੇਹਾ ਕਿ ਆਪਣੀ ਸਾਰੀ ਮਤ ਆਪਣੀ ਸਾਰੀ ਸਿਆਣਪ ਕਿਉਂਕਿ ਸਾਡੇ ਪਾਸ ਨਹੀਂ ਹੈ ਛੱਡ ਦਿਓ ਅਤੇ ਕਹਿੰਦੇ ਹਨ ਗੁਰੂ ਦੀ ਮਤ ਤੋਂ ਲੈ ਆਣੇ ਗੁਰੂ ਦੀ ਮਤ ਲੈ ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ ਬਹੁਤ ਬੜੇ ਬੜੇ ਸਿਆਣੇ ਜਿਹੜੇ ਹਨ ਉਹ ਗੁਰੂ ਦੀ ਮਤ ਤੋਂ ਬਿਨਾਂ ਭਗਤੀ ਨਹੀਂ ਆਉਂਦੀ ਅਤੇ ਬਿਨਾਂ ਭਗਤੀ ਤੋਂ ਬਹੁਤ ਵੱਡੇ ਵੱਡੇ ਸਿਆਣੇ ਜੋ ਹਨ ਉਹ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ। ਇਸ ਕਰਕੇ ਪ੍ਰੇਮ ਨਾਲ ਆਓ ਇਸ ਨੂੰ ਪੰਕਤੀ ਲਗਾਓ ਉਪਰੰਤ ਅੱਗੇ ਚੱਲਦੇ।

ਕਬੀਰ ਸਾਹਿਬ ਜੀ ਦੀ ਬਾਣੀ ਵੀ ਇੱਕ ਪੰਕਤੀ ਬਹੁਤ ਪਿਆਰੀ ਲੱਗਦੀ ਹੈ, ਕਿਉਂਕਿ ਉਹਨਾਂ ਨੇ ਬਹੁਤ ਸਟ੍ਰੇਂਜ ਗੱਲ ਆਖੀ, ਬੜੀ ਅਜੀਬ ਗੱਲ ਆਖੀ। ਕਬੀਰ ਸਾਹਿਬ ਕਹਿੰਦੇ ਹਨ, ਗੁਰਪ੍ਰਸਾਦ ਅਕਲ ਸਹੀ ਅਵਰ, ਇੱਕ ਲਫ਼ਜ਼ ਨੂੰ ਬਹੁਤ ਗੌਰ ਨਾਲ ਸੁਣਨਾ,

आम इंसान की जिंदगी एक गल कहन का मौका शायद कभी नहीं आता। इंसान ये कह सकता है कि मैं अपना घर बदल लिया है, मैं अपनी मोटर बदल ली है, मैं कंट्री बदल ली है, मैं अपना नाम बदल लिया, लेकिन ये गल शायद ही कोई इंसान अभी कहना सुनया हो गए तो मैं अपनी अकल बदल ली है, मेरी अकल बदल गई। कबीर जी कहते हैं गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनु मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे विच पाउण वाली ये मेरी मत ही सी, ये कहते नत गई है। तो गुरु प्रसाद गुरु की कृपा के नाल मैनु गुरु तो नवे किस्म की मत मिली है, जिस दे नाल कहते मैं बदल गया। जो इंसान की मत बदलती है उदों ही इंसान बदलता है, जो अकल बदलती है उदों ही इंसान बदलता है। इंसान ने सारा जोर लाया होया है अपने कपड़े बदलन पे, फैशन इंडस्ट्री की कर रही है यही कर रही है। इंसान ने सारा जोर लाया होया है अपनी बाहर बाहर की चीजा बदलन देते, लेकिन मत वही पुराने की पुरानी रहेगी, संस्कार वही जो वही रहेंगे, उसमें कोई बदलता नहीं। गुरु बाबा जी ने फिर आख्या है कहते मेरी मत बदल गई। तो अब देखिए सुंदर स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होगा, तो सवाल का जवाब देते तो बिना कीर्तन जो है वो संपूर्ण नहीं हो। सवाल इतने पैदा होता है कि जी सा मत न महाराज कह रहे हम छड़ते हो कि यह मत नहीं है, तो क्यों नहीं मत, ये मत क्यों नहीं। अगर कोई बंदा क्वेश्चन करे कि यह मत है क्यों नहीं, तो फिर उसका अभी किने जवाब देंगे कि यह मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ सुने है सीख्या है वो टोटली ऑब्सोल्यूट हो गई, वो मत है ही नहीं। किस तरह इस चीज सिद्ध करिए, किस तरह इस चीज का निर्णय करिए कि ये मत जड़ी मत नहीं। आखिरकार दुनिया के कितने वे वे फिलासफर हो, कितने वे वे साइंटिस्ट हुए हैं, कितने वे वे विद्वान हुए हैं, कितनी दुनिया के यूनिवर्सिटीज हैं, ये उतो सारे ही जो बाहर निकले हैं वो मत तो बिना ही बाहर निकले हैं। दुनिया भर दाइब्रेरी जो ओवरफ्लो कर रही हैं किताबों के नाल, कितनी वही साइंस की रिसर्च हुई है, टेक्नोलॉजी के इंसान इतना अगह बढ़िया है कि वह मत तो बिना ही बढ़ गया। अहम सवाल है, इस सवाल का जवाब अभी गुरमत के राही लाया, क्योंकि ये सारे के सारे इन्होंने पास मत नहीं है। दुनिया के इतने पढ़े लोग हैं, पढ़े लिखे लोग हैं, इन संगत के बहुत बड़े लिखे लोग बैठे होंगे, मैं उन्होंने तो माफी चाहूंगा कि मैं उन्होंने एक प्रमाण सुनाने लगा हूं, और वो मेरा अपना नहीं है, इस करके नाराज होना तो आप जी ने महाराज जी नाल हो लेना। मैं जो कोमल लफज कोई आखागा तो मेरे नाराज होना, जो बाणी की पंक्ति हुई तो फिर थोड़ी इच्छा है, गुरु साहबान नाल नाराज हो सकते हो तो हो लेना। तो पंक्तियां ऐसा ही शायद ऐसी सुनिया ना हो पाए। कहते हैं हरणा बाजा तैं सिखदारा इन्हों पढ़िया नाव, कहते पढ़े लिखे हैं, ये पढ़िया लिखिया का नाम की रख दो, हरण अते बाज
ਅਤੇ ਸਿਕਦਾਰ ਕਹਿੰਦੇ ਇਹ ਪੜ੍ਹਿਆ ਲਿਖਿਆ ਦਾ ਨਾਂ ਰੱਖ ਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ। ਮਹਾਰਾਜ ਜੀ ਇਹਨਾਂ ਪੜ੍ਹਿਆ ਲਿਖਿਆ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿਕਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹਰਣਾ ਬਾਜਾਂ ਤੈ ਸਿੱਖਦਾਰਾਂ ਇਹਨਾਂ ਪੜ੍ਹਿਆ ਨਾ। ਕਿਉਂਕਿ ਵੀ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖ ਦਿਓ ਹਿਰਨ ਬਾਜ ਸਿੱਖਦਾਰ। ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਝਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ ਅਤੇ ਸਿਕਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿਕਦਾਰ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ ਕਿ ਵੀ ਕੈਨ ਸਰਵਾਈਵ ਬੈਟਰ ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ? ਡਿਗਰੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ ਅਤੇ ਉਸ ਨਿਮਰਤਾ ਹੋਵੇ? ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਅਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਉੱਤੇ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਅਚਾਨਕ ਤੋਂ ਨਹੀਂ, ਮਤ ਤੋਂ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਕੀਰਤਨ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਕਲੂਡ ਕਰ ਰਿਹਾ ਹਾਂ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋ ਗਿਆ। ਮਾਤਾ ਪਿਤਾ 'ਚ ਅਗਰ ਈਰਖਾਸੀ ਤੋਂ ਬੱਚਿਆਂ ਨੇ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ।
ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਤੁਸੀਂ ਘਰ ਨਹੀਂ ਹੁੰਦਾ ਨਾ, ਸਧਾਰਨ ਦੀ ਗੱਲ। ਅਤੇ ਉਹ ਜੋ ਤਾਲੀਮ ਹੈ ਉਸ ਮਤ ਤੋਂ ਨਹੀਂ, ਫਿਰ ਸਕੂਲ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ। ਹਾਂ ਪ੍ਰੋਫੈਸ਼ਨਲਿਜ਼ਮ ਮਿਲਦਾ, ਟੈਕਨੀਕ ਮਿਲਦੀਆਂ ਹਨ, ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ, ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ। ਉਹ ਮੈਂ ਚਾਹੁੰਦੇ ਲੇਕਿਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ, ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ, ਕਦੇ ਕਿਸੇ ਨੇ ਦਿੱਤੀ ਹੈ। ਤਾਂ ਪਹਿਲਾ ਨੁਕਤਾ, ਗੁਰੂ ਬਾਬਾ ਜੀ ਆਪ ਬਾਣੀ ਤੋਂ ਆਖਦੇ ਹਨ, ਕਹਿੰਦੇ ਹਨ

ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਵਾਹਿਗੁਰੂ ਜੀ ਦੀ ਜੋਤ ਦਾ ਹੀ ਸਰੂਪ ਹੈ, ਉਸ ਤੋਂ ਅਲੱਗ ਨਹੀਂ ਹੈ, ਤੂੰ ਪਰਮਾਤਮਾ ਦਾ ਹੀ ਅਰਥ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਪਰ ਤੂੰ ਪਰਮ ਦੇ ਵਿੱਚ ਪਿਆ ਹੋਇਆ ਹੈ। ਇਸ ਪਰਮ ਨੂੰ ਦੂਰ ਕਰਕੇ ਆਪਣੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਤੂੰ ਕੌਣ ਹੈ? ਇਹ ਗੁਰੂ ਦੀ ਮਤ ਹੈ, ਗੁਰੂ ਦੀ ਮਤ ਹੈ ਕਿ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੌਣ ਹੈ। ਤੂੰ ਹੈ ਵਾਹਿਗੁਰੂ ਦਾ ਰੂਪ, ਵਾਹਿਗੁਰੂ ਦੀ ਅੰਸ਼ ਅਤੇ ਵਾਹਿਗੁਰੂ ਦੀਆਂ ਤਮਾਮ ਖੂਬੀਆਂ ਸ਼ਕਤੀਆਂ ਉਹ ਤੇਰੇ ਅੰਦਰ ਹਨ। ਵਾਹਿਗੁਰੂ ਜੀ ਦੀ ਤਮਾਮ ਅਕਲ ਇੰਟੈਲੀਜੈਂਸ ਉਹ ਤੇਰੇ ਆਪਣੇ ਅੰਦਰ ਹੈ। ਵਾਹਿਗੁਰੂ ਦੇ ਤਮਾਮ ਗੁਣ ਤੇਰੇ ਆਪਣੇ ਅੰਦਰ ਹਨ, ਪਰ ਤੂੰ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠਾ ਹੈ। ਜੋ ਸਮਝੀ ਬੈਠਾ ਹੈ ਤੂੰ ਉਹ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਕਹਿੰਦੇ ਮੂਲ ਪਛਾਣ, ਆਪਣੀ ਓਰਿਜਨੈਲਿਟੀ ਨੂੰ ਪਛਾਣ, ਆਪਣੀ ਰੂਪ ਨੂੰ ਪਛਾਣ ਕਿ ਤੂੰ ਕਿਸ ਦਾ ਹੈ, ਕਿੱਥੋਂ ਆਇਆ ਹੈ, ਕਿਸ ਦੇ ਨਾਲ ਤੂੰ ਸੰਬੰਧ ਰੱਖਦਾ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰ। ਅਗਰ ਤੂੰ ਉਹ ਨਹੀਂ ਲੱਭਿਆ, ਆਹ ਹੁਣ ਪੰਕਤੀ ਧਿਆਨ ਨਾਲ ਸੁਣੋ, ਮੂਲ ਨਾ ਬੂਝੇ ਆਪਣਾ ਜੇ ਪਸ਼ੂਆ ਕੇ ਢੋਰ ਦੀਏ। ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਲੱਭਿਆ, ਆਪਣੀ ਓਰਿਜਨੈਲਿਟੀ ਨਹੀਂ ਲੱਭੀ ਕਿ ਉਹਨਾਂ ਦਾ ਆਗਾਜ਼ ਕਿੱਥੋਂ ਹੋਇਆ, ਕਹਿੰਦੇ ਹਨ ਉਹ ਪਸ਼ੂ ਹਨ ਅਤੇ ਢੋਰ ਗਵਾਰ ਹਨ। ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਦੀਏ। ਇਹ ਹੈ ਗੁਰੂ ਦੀ ਮਤ। ਅਤੇ ਪਹਿਲੀ ਜਿਹੜੀ ਮੈਂ ਦੱਸ ਚੁੱਕਾ ਹਾਂ, ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਕਿ ਗੁਰੂ ਦੀ ਮੱਤ ਦੇ ਵਿੱਚ ਕੀ ਹੈ ਔਰ ਬਾਹਰਲੀ ਸੰਸਾਰੀ ਮੱਤ ਦੇ ਵਿੱਚ ਕੀ ਹੈ। ਇਹ ਜਿਹੜੀ ਮੱਤ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੈ, ਆਪ ਪਛਾਣੋ ਤਾਂ ਕਹਿ ਜਾਣੋ। ਗੁਰੂ ਤੇਗ ਬਹਾਦਰ ਜੀ ਨੇ ਵੀ ਆਖਿਆ ਹੈ ਨਾ, ਕਾਹਿਰ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮੱਧ ਜੋ ਬਾਸ ਬਸ ਹੈ ਮੁਕਰ ਮਾਹੇ ਜੈ ਸਿਖਾਈ, ਕੈਸੇ ਹੀ ਹਰ ਪਸੇ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੋ। ਆਪਣੇ ਆਪ ਨੂੰ ਚੀਨਣ ਤੋਂ ਬਿਨਾਂ, ਆਪਣੇ ਆਪ ਨੂੰ ਪਛਾਣਨ ਤੋਂ ਬਿਨਾਂ, ਆਪਣੇ ਆਪ ਨੂੰ ਲੱਭਣ ਤੋਂ ਬਿਨਾਂ ਮਿਟੇ ਨਾ ਪਰਮ ਕੀ ਸਾਈ। ਇਹ ਪਰਮ ਦੀ ਪ੍ਰੇਰ ਜਿਹੜੀ ਹੈ ਮਿਟਣੀ ਹੈ, ਤੁਸੀਂ ਪਰਮ ਚ ਹੀ ਰਹਿਣਾ, ਭਾਵ ਹੋ ਕੁਛ ਹੋਰ ਅਤੇ ਸਮਝੀ ਆਪਣੇ ਆਪ ਨੂੰ ਕੁਛ ਹੋਰ ਜਾਂਦੇ ਹੋ। ਇਸ ਤੋਂ ਵੱਡੀ ਤਰੱਜੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਤਰੱਜੀ ਅਤੇ ਇਸ ਤੋਂ ਵੱਡੀ ਨਾ ਸਮਝੀ, ਇਸ ਤੋਂ ਵੱਡੀ ਬੇਅਕਲੀ ਕੀ ਹੋ ਸਕਦੀ ਹੈ ਕਿ ਮੈਂ ਹੋਵਾਂ ਕੁਛ ਹੋਰ ਅਤੇ ਆਪਣੇ ਆਪ ਨੂੰ ਸਮਝੀ ਕੁਛ ਹੋਰ ਜਾਣਾ। ਇਸ ਨੂੰ ਵੀ ਮਤ ਵਾਲਾ ਆਖਿਆ ਜਾ ਸਕਦਾ ਹੈ। ਗੁਰੂ ਜੀ ਮਹਾਰਾਜ ਕਹਿੰਦੇ ਹਨ ਪਹਿਲਾਂ ਇਹ ਤੇ ਫਾਇੰਡ ਕਰ ਲਓ ਕਿ ਤੁਸੀਂ ਹੋ ਕੌਣ, ਉਸ ਤੋਂ ਬਾਅਦ ਫਿਰ ਤੁਹਾਨੂੰ ਮਤ ਵਾਲੇ ਕਿਹਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮਤ ਵਾਲੇ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੇ ਪਾਸ ਮਤ ਨਹੀਂ ਹੈ। ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ। ਕਹਿੰਦੇ ਆਪਣਾ ਮੂਲ ਪਛਾਣ, ਇਹ ਹੁਣ ਨੁਕਤੇ ਮੈਂ ਅੱਜ ਦੇ ਸਾਹਮਣੇ ਰੱਖ ਰਿਹਾ ਕਿ ਗੁਰੂ ਦੀ ਟੀਚਿੰਗ ਦੇ ਵਿੱਚ ਕੀ ਕੁਛ ਆਉਂਦਾ ਹੈ। ਗੁਰੂ ਦੀ ਟੀਚਿੰਗ ਦੇ ਵਿੱਚ ਇਹ ਆਉਂਦਾ, ਇੱਕ ਹੋਰ ਬੜਾ ਇੰਟਰਸਟਿੰਗ ਪੁਆਇੰਟ ਆਉਂਦਾ ਹੈ ਗੁਰੂ ਦੀ ਟੀਚਿੰਗ ਦੇ ਵਿੱਚ। ਕੋਈ ਸਕੂਲ, ਕੋਈ ਮਾਂ ਬਾਪ, ਕੋਈ ਯੂਨੀਵਰਸਿਟੀ, ਕੋਈ ਕਾਲਜ ਉਹ ਬਿਲਕੁਲ ਨਹੀਂ ਸਿਖਾਏਗਾ। ਉਹ ਕੀ ਹੈ? ਗੁਰੂ ਮਹਾਰਾਜ ਦੀ ਟੀਚਿੰਗ ਦੇ ਵਿੱਚ ਆਉਂਦਾ ਹੈ ਕਿ ਮਰਨਾ ਯਾਦ ਰੱਖੋ, ਮਰਨਾ ਯਾਦ ਰੱਖੋ। ਮੇਰੇ ਮਾਂ ਬਾਪ ਸਿਖਾਲਦੇ ਹਨ ਇਹ ਗੱਲ ਇਮਾਨਦਾਰੀ ਦੇ ਨਾਲ ਰੱਖਣਾ। ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਕਦੇ ਨਹੀਂ ਸਿਖਾਇਆ ਕਿ ਮਰਨਾ ਯਾਦ ਰੱਖਿਆ। ਮੈਂ ਤੇ ਸੱਚ ਆਪ ਜੀ ਦੇ ਸਾਹਮਣੇ ਦੱਸਦਾ, ਆਪ ਜੀ ਆਪਣੇ ਮੁਤਲਕ ਜਾਣਦੇ ਹੋਵੋਗੇ। ਕਦੇ ਕਿਸੇ ਨੇ ਨਹੀਂ ਦੱਸਿਆ ਕਿ ਵੀ ਮਰਨਾ ਯਾਦ ਰੱਖੀਦਾ ਹੁੰਦਾ। ਹਾਂ, ਘਰ 'ਚ ਕੋਈ ਮਰਨ ਦੀ ਗੱਲ ਕਰੇ ਤੇ ਇਹ ਜ਼ਰੂਰ ਸੁਣੀਦਾ ਸੀ ਕਿ ਮੋਹਰੋਂ ਕਹਿੰਦੇ ਸੁੱਖ ਬੋਲੋ, ਸੁੱਚਾ ਜੀ ਦੀ ਗੱਲ ਕਰੋ, ਮਰਨ ਦੀ ਗੱਲ ਨਾ ਕਰੋ, ਸੁੱਖ ਬੋਲੋ, ਸੁੱਖ ਦੀ ਗੱਲ ਕਰੋ, ਚੁੱਪ ਬਚਨ ਬੋਲੋ।
महाराज जी बाबा जी थां थां ते कहंदे हन मरना याद रखो, ਜਿਹਦਾ ਮੰਡਪ ਮਾਲ ਨਾ ਲਾਏ ਆਪਣਾ ਚਿੱਤ ਮਨ ਇਹਨਾਂ ਮੰਡਪਾਂ ਨਾਲ ਇਸ ਦੁਨੀਆਦਾਰੀ ਦੇ ਮਾਲ ਨਾਲ ਨਾ ਲਗਾ ਤੇ ਕੀ ਕਰ ਮਰਗ ਸਤਾਣੀ ਚਿੱਤ ਕਰ। ਮਰਗ ਸਤਾਣੀ, ਸਤਾਣੀ ਦਾ ਭਾਵ ਬਹੁਤ ਸ਼ਕਤੀਸ਼ਾਲੀ, ਮਰਗ ਮਨ ਮਿੱਟੀ, ਮਿੱਟੀ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਹੈ, ਉਹਨੂੰ ਚਿੱਤ ਕਰ, ਉਹਨੂੰ ਯਾਦ ਦੇ ਵਿੱਚ ਰੱਖ, ਚਿੱਤ ਦੇ ਵਿੱਚ ਰੱਖ। ਗੁਰੂ ਮਹਾਰਾਜ ਜੀ ਬਾਣੀ 'ਚ ਆਖਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਸਾਧ ਸੰਗਤ ਧਿਆਨ ਆਪਣਾ ਫੋਕਸ ਕਰਕੇ ਰੱਖੋ, ਕਿਉਂਕਿ ਮੈਂ ਕਹਿੰਦਾ ਆਪ ਜੀ ਕੀਰਤਨ ਸੁਣਨ ਤੋਂ ਬਾਅਦ ਘਰ ਜਾਓ ਅਤੇ ਕੋਈ ਜਾ ਕੇ ਗੱਲਬਾਤ ਕਰੋ, ਜੇ ਕੁਛ ਸੁਣ ਕੇ ਆਏ ਹਾਂ ਫਿਰ ਉਸਨੂੰ ਬੈਠ ਕੇ ਵਿਚਾਰੋ, ਉਸਦਾ ਕੋਈ ਨੋਟ ਵੀ ਲਾਓ, ਤਾਂ ਕਿ ਮੈਂ ਦਸਾਂ ਦਿਨਾਂ ਦੇ ਵਿੱਚ ਅਸੀਂ ਕੁਛ ਅਚੀਵ ਕਰਨਾ। ਬਾਬਾ ਜੀ ਬਾਣੀ 'ਚ ਆਖਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਚਾਰ, ਮਰਨਾ ਮਨੋ ਵਿਚਾਰ ਦਿੱਤਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਕਹਿੰਦੇ ਇਸਨੂੰ ਮਰਨਾ ਬਿਲਕੁਲ ਵਿਸਰ ਗਿਆ, ਮਰਨਾ ਬਿਲਕੁਲ ਵਿਸਰ ਗਿਆ, ਇਸਨੇ ਮਰਨਾ ਵੀ ਕਹਿੰਦੇ ਮਰਨਾ ਯਾਦ ਰੱਖੋ। ਗੁਰੂ ਬਾਬਾ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਮੌਤ ਨੂੰ ਯਾਦ ਰੱਖੋ, ਕਹਿੰਦੇ ਹਨ ਮੱਤੀ ਮਰਨ ਵਿਸਾਰਿਆ। ਇਸ ਦੁਨਿਆਵੀ ਵਸਤੂਆਂ ਦੇ ਵਿੱਚ ਮੱਤੀ ਮਨ ਮਸਤ ਹੋਈ ਹੋਈ, ਇਸ ਜੀਵ ਜਿੰਦੜੀ ਨੇ ਇਸ ਮਤ ਨੇ ਕੀ ਕੀਤਾ ਹੈ, ਮਰਨਾ ਮਨੋ ਵਿਸਾਰਿਆ, ਮੱਤੀ ਮਰਨ ਵਿਸਾਰਿਆ। ਖੁਸ਼ੀ ਕੀਤੀ ਦਿਨ ਚਾਰ ਇੱਕ ਦਿਨ ਦੀ ਖੁਸ਼ੀ ਕੀਤੀ ਅਤੇ ਉਸਨੇ ਬਿਲਕੁਲ ਹੀ ਭੁਲਾ ਦਿੱਤਾ ਕਿ ਆਹ ਜਿਹੜਾ ਮੇਰਾ ਜੀਵਨ ਹੈ ਇਹ ਤੇ ਇੱਕ ਬੁਲਬਲੇ ਤੋਂ ਜ਼ਿਆਦਾ ਵੱਧ ਕੇ ਅਹਿਮੀਅਤ ਨਹੀਂ ਰੱਖਦਾ। ਜੈਸੇ ਜਲਦੇ ਬੁਲਬੁਲਾ ਉਸਦੇ ਦਿਲ ਤੇ ਨੀਤ, ਜਦ ਰਚਨਾ ਕੈਸੇ ਰਚੀ ਕਹੋ ਨਾਨਕ ਸੰਗੀਤ। ਅਸੀਂ ਇੱਕ ਪਾਣੀ ਵਿੱਚ ਜੋ ਬੁਲਬੁਲਾ ਹੁੰਦਾ ਹੈ ਉਸ ਤੋਂ ਵੱਧ ਕੇ ਕੁਛ ਨਹੀਂ ਹੈ। ਕਈ ਬੰਦੇ ਕਹਿ ਦਿੰਦੇ ਹਨ ਯੂ ਡੋਂਟ ਨੋ ਮੀ, ਆਮ ਕਈ ਬੰਦੇ ਇਹ ਗੱਲ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਪਤਾ ਨਹੀਂ ਹੈ, ਯੂ ਡੋਂਟ ਨੋ ਮੀ। ਮਹਾਰਾਜ ਜੀ ਕਹਿੰਦੇ ਹਨ ਹਾਂ ਸਾਨੂੰ ਤੁਹਾਡਾ ਪਤਾ ਹੈ, ਸਾਨੂੰ ਪਤਾ ਤੁਹਾਡਾ ਕਿ ਤੁਸੀਂ ਕੌਣ ਹੋ। ਇੱਕ ਪਾਣੀ ਦੇ ਬੁਲਬਲੇ ਤੋਂ ਵੱਧ ਕੇ ਕੁਛ ਨਹੀਂ ਹੈ ਉਹ ਤੁਸੀਂ ਕਈ ਜਾਂਦੇ ਕਿ ਯੂ ਡੋਂਟ ਨੋ। ਅਸੀਂ ਕਹਿ ਦਿੰਦੇ ਕਿ ਯੂ ਡੋਂਟ ਨੋ, ਮਹਾਰਾਜ ਜੀ ਕਹਿੰਦੇ ਹਾਂ ਸਾਨੂੰ ਪਤਾ ਤੁਸੀਂ ਕੌਣ ਹੋ। ਬੁੱਕਾ ਅਸਤ ਰਕਤ ਪ੍ਰੇਤੇ ਚਾਮ, ਇਸ ਉੱਪਰ ਨੇ ਰਾਖੇ ਗੁਮਾਨ, ਹੱਡੀਆਂ ਲਹੂ ਨਾੜੀਆਂ ਪਿੰਜਰਾ ਮਿਰਜ ਆਦਿ, ਇਹ ਗੰਦਗੀ ਦਾ ਇੱਕ ਫੈਲਾ ਹੈ, ਇਸ ਉੱਤੇ ਮਾਣ ਕਰਦੇ ਤੇ ਕਹਿੰਦੇ ਮੈਨੂੰ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਸਾਨੂੰ ਪਤਾ ਤੁਸੀਂ ਕੌਣ ਹੋ, ਬਾਕੀ ਤੁਸੀਂ ਕਹਿੰਦੇ ਕਿ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਪਤਾ ਹੈ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ ਅੰਦਰ, ਖੁਦਾ ਮੈਲ ਹੀ ਮੈਲ ਹੈ, ਹੋਰ ਕੁਛ ਨਹੀਂ, ਮੈਲ ਹੀ ਮੈਲ। ਅਸੀਂ ਕਹਿ ਦਿੰਦੇ ਕਿ ਤੁਹਾਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ। ਉਹ ਕਹਿੰਦੇ ਪਤਾ ਹੈ ਕੌਣ ਹੋ, ਸਭ ਕੋ ਭਰਿਆ ਫੂਕ, ਹਉਮੈ ਦੀ ਫੂਕ ਨਾਲ ਸਾਰੇ ਭਰੇ ਪਏ, ਵੀ ਨੋ ਜੀ। ਬਾਬਾ ਜੀ ਕਹਿੰਦੇ ਮੈਂ ਨਹੀਂ ਕਹਿ ਰਿਹਾ, ਗੁਰੂ ਬਾਬਾ ਜੀ ਕਹਿੰਦੇ ਅਸੀਂ ਐਗਜੈਕਟਲੀ ਜਾਣਦੇ ਹਾਂ ਕਿ ਤੁਸੀਂ ਕੌਣ ਹੋ, ਹਉਮੈ ਦੀ ਫੂਕ ਦੇ ਨਾਲ ਭਰੇ ਪਏ, ਹੱਡੀਆਂ ਬਿਸਤਾ ਮਾਸ ਲਹੂ ਨਾੜੀਆਂ ਦਾ ਇੱਕ ਪਿੰਜਰਾ ਹੋ, ਅਤੇ ਇਹ ਪਿੰਜਰੇ ਦਾ ਇਤਨਾ ਵੀ ਪਰਿਭਾਸ਼ਾ ਨਹੀਂ ਹੈ, ਕਿਆ ਪ੍ਰਵਾਸਾ ਇਸ ਪਾਂਡੇ ਦਾ, ਇਤਨਾ ਕੁ ਲਾਗੇ ਥਨਕਾ, ਇਤਨਾ ਕੁ ਥਨਕਾ ਲੱਗੇ ਤੇ ਇਹ ਟੁੱਟ ਸਕਦਾ ਹੈ, ਮੁੜ ਕੇ ਦੁਆਰਾ ਇਹ ਜੁੜਦਾ ਨਹੀਂ। ਇਸ ਕਰਕੇ ਕਹਿੰਦੇ ਮੌਤ ਨੂੰ ਯਾਦ ਰੱਖੋ, ਮੌਤ ਨੂੰ ਯਾਦ ਰੱਖੋਗੇ ਤੇ ਤੁਹਾਡੀ ਅਟੈਚਮੈਂਟ ਕੀ ਹੈ ਆਪਣੇ ਆਪ ਨਾਲ, ਆਪਣੇ ਤਨ ਨਾਲ, ਆਪਣੇ ਬਾਕੀ ਤਮਾਮ ਚੀਜ਼ਾਂ ਦੇ ਨਾਲ, ਟੁੱਟਣ ਦਾ, ਤੋੜਨ ਦਾ, ਜੀਵਨ 'ਚ ਵੈਰਾਗ ਪੈਦਾ ਕਰਨ ਦਾ ਇੱਕ ਹੀ ਸਾਧਨ ਹੈ ਕਿ ਮੌਤ ਨੂੰ ਯਾਦ ਰੱਖੋ। ਜੇ ਮੌਤ ਨੂੰ ਯਾਦ ਰੱਖੇਗਾ ਉਸੇ ਵੀ ਹੀ ਜ਼ਿੰਦਗੀ ਦੇ ਵਿੱਚ ਫਰਦਰ ਸਵਾਲ ਆਉਣਗੇ ਕਿ ਮੌਤ ਤੋਂ ਬਾਅਦ ਕੀ ਹੋਏਗਾ, ਫਿਰ ਮੈਂ ਕੀ ਬਣਾਂਗਾ, ਅਦਰਵਾਈਜ਼ ਇਹ ਕੁਸ਼ਚਨ ਪੈਦਾ ਨਹੀਂ ਹੋਏਗਾ। ਸੋ ਗੁਰੂ ਦੀ ਟੀਚਿੰਗ ਦੇ ਵਿੱਚ ਦੂਸਰਾ ਪੁਆਇੰਟ ਇਹ ਆਉਂਦਾ ਹੈ ਕਿ ਮੌਤ ਨੂੰ ਯਾਦ ਰੱਖੋ। ਹੁਣ ਮੈਨੂੰ ਦੱਸੋ ਇਹ ਮੱਤ ਕਿੱਥੇ ਮਿਲਦੀ ਹੈ, ਜੇ ਮਿਲਦੀ ਹੈ ਤਾਂ ਦੱਸੋ, ਕੋਈ ਯੂਨੀਵਰਸਿਟੀ ਲਾਅ ਦੇ ਕੋਰਸ, ਮੈਡੀਸਨ ਦੇ ਕੋਰਸ ਦੇ ਵਿੱਚ ਜਾਂ ਹੋਰ ਕਿਸੇ ਕੋਰਸ ਦੇ ਵਿੱਚ ਇਹ ਸਿਖਾਲਦੇ ਹਨ ਕਿ ਮਰਨਾ ਵੀ ਯਾਦ ਰੱਖੋ? ਬਿਲਕੁਲ
सत्य है गुरु की मत, जो असेंशियल चीजा गुरु की मत विच सिखाई जांदियां हन ओ दुनिया की किसी भी होर मत के दायरे दे विच आंदियां ही नहीं। और बहुत कुछ है गुरु महाराज सिखा दें, सादा रहो सादे रहो। ये कौन सिखाता है कि सादे रहो, साड़ियाँ लाइफ जो बहुत सोफिस्टिकेटेड हैं, बड़ी कॉम्प्लिकेटेड हैं, बड़ी लग्जरियस हैं, करके एक्सपेंसिव भी हैं, एक्सपेंसिव होने करके स्ट्रेसफुल भी हैं, बहुत सारी एंग्जाइटी का कारण बन रही हैं। और महाराज जी कहते सारे का सारा अवॉइड किया जा सकता है जस्ट बाय लिविंग सिंपल जीवन की है। हम उसकी मिसाल सुनो, कबीर साहब का श्लोक है सिंपलिसिटी से, कहते कबीर खूब खाना खिचड़ी या मैं अमृत लूं, कहते मेरे लिए खिचड़ी ही जरा है वो बड़ा खूब स्वादला खाना है, जो सिर्फ लून ही पाया है तो अमृत वर्गा उसका स्वाद है ना, तो बनाने में चिर लगे ना, उस दे नाल फैट प्रॉब्लम होवे ना, उस दे नाल कोलेस्ट्रॉल प्रॉब्लम होवे ते ना ही उस दे नाल ग्रोसरी का बिल वधे। कहिंदे खूब खाना खिचड़ी जां मैं अमृत लूं, ना ही वो बहुत टाइम कंज्यूमिंग है, जेरा रोटी कार नहीं गला कटावे कौन, जेरा रोटी कहिंदे मां काली रोटी नहीं, पहला मुरदार लियाओ उन्हें छिलो उन्हें बनाओ घर का जाता है जो है वह मैला करो, फिर जिन्होंने आज खावे वो कदे सामू नहीं खाएंगे, कुदरत ऐसा निजम नहीं है तो जो कर्म करोगे उसका फल उसे किराने भुगतना पाएगा। क्योंकि हीरा रोटी कार ने स्वाद के बदले मैं किसी जीव का लिया के गला कट दिना हाँ तो उस कर्म का कोई नतीजा नहीं निकलना, उस कर्म का भी तो नतीजा निकलना है। कहते कौन निके जो स्वाद के बदले अपना गला कटवा दे, कबीर साहब का श्लोक है हेरा रोटी कार में गला कटा दे कौन, कहते मेरी ऐस इन्नी स्वाद की गल बदले मास, हेरा रोटी का मतलब होंगे मास वाली रोटी, कहते मास वाली रोटी के बदले इन्नी गल बदले कौन अपना सियाना बंदा गला कटा है, कहते मेरे लिए सादी सिंपल खिचड़ी ही अमृत वर्गी है। इतों भाव है सादा खाओ सादा जीवन जियो, यह है गुरमत की सिक्ख्या गुरमत की टीचिंग। फरीद साहब बाणी चाहते हैं फरीदा बुरे का भला कर गुस्सा मन ना हंडाए, जिहड़ा पहले ही बुरा है जिहड़ा पहले ही बुरा है उसको होर बुरा बनाना है, उसका बुरा करके तुसीं होर बुरा बना दो, बुरा होने के नाल वो अपनी आत्मा का नुकसान कर रहा, अपने जीवन का नुकसान कर रहा, अपनी मत का नुकसान कर रहा, अपने जीवन को तबाह कर रहा बुरा होने करके। होर की बुरा उसका करना है, होर उसका बुरा की करना है, अगर होर तुसी उसका बुरा करने लग पे तो फिर उस नाल भी ज्यादा बुरे हो गए। इहदा बुरे का भला कर गुस्सा मन ना हंडाए, हुण यह बहुत मुश्किल गल है गुस्सा मन ना हंडाए, कौन नहीं चाहता कि मैंने गुस्सा ना आए, पर गुस्सा सानू सबना नहीं आ जाता, यह है गुरमत की तालीम। गुस्सा मन ना हंडाए देही रोग ना लगे पल्ले सब कुछ पाए, क्योंकि अगर तू इन्हीं की गल्लां कर लें तो तू देही दे अनेक रोगों तो बच जाएगा, क्योंकि बहुत सारे रोग सिर्फ पैदा ही गुस्से करके होंगे, पैदा ही इमोशनल प्रॉब्लम करके होंगे। सत्संग जी अब आप जी के सामने मैं दो किस्म की मत अलग अलग करके रखी है, मन की मत जी सू इधरों उधरों मिली है अभी असं उसमें मत समझी बैठे हैं, अपने आप में अकल वाले आके मत वाले समझी बैठे हैं, कदे सवाल नहीं किया क्वेश्चन नहीं किया शक नहीं की, कदे सोचा नहीं कि मत कितने ले भी है या वैसे ही कितने आ गई है, नहीं मत सानू आई नहीं असं वे जरूर हो गए हैं, मत सानू आई नहीं असी मत वाले होने का भरम जरूर कर लग पे हैं, मत सिर्फ इको ही ढंग दे नाल आंदी है गुरु की मत तू ले आने सब दिनां दा जी देखा, जितनी देर तक गुरु तो असी मत नहीं लेंगे फिर वो इंसान अपनी जिंदगी का हर बोल
हर कर्म, हर सोच ओ सोचे, ओ करे, ओ बोले जो गुरु की मत के नाल बिल्कुल मिलती हो, जो गुरु की मत के विचों हो गए, तो वह कह सके आ मैं जो बोल रहा ये मेरे बाबा जी के वचन हैं, उन्हें जो बोल रहा ये मेरे अपने नहीं हैं। मैं मस्कत एक जगह कीर्तन पर गया, उस कीर्तन के बाद एक सज्जन कह लगे भाई साहब मैं आप जी के नाल एग्री नहीं करता, डिस एग्री करता। वैसे भी जितों तक मैंने याद है कीर्तन के दौरान मैं एक लफ्ज़ भी अपने कोलों नहीं किया, जो कुछ अपने लफ्ज़ों किया उसमें गुरबाणी दी पंक्तियों के नाल कोल सी। पहला मेरे ध्यान गुरबाणी की पंक्ति होंगी है, फिर मैं कोई गल आखना है, तो सारी तो गुरबाणी ही बोली गई है। तो जो आप जी डिस एग्री करते हो तो बाणी नाल करते, मेरे नाल नहीं करते, क्योंकि मेरे पास तो मत है ही नहीं, मेरे पास अपनी कोई सियाणत नहीं है, कोई मत नहीं है, मेरा अपना कोई ओपिनियन नहीं है। जो भी आखदा हाँ वो गुरु बाबा जी की पवित्र पावन बाणी के विचों आखदा हाँ, तो वह गुरु बाबा जी की मत है। आओ अपने जीवन अपने मत को त्यागीए, गुरु की मत को लियाइए। गुरु की मत को लियान के नाल जीवन स्वाद आता है, अपनी मत के नाल जीवन के फिक्कापन आता है। वो मैं पंक्ति कह के समाप्त कर लगा हाँ। कहते हैं लाले गोले मत खरी, जिहड़ा गुरु का लाला गोला दास है सेवक है उसकी मत से है सोने वर्गी खरी। क्योंकि गुरु की मत नीची, नीची का नहीं बहुत अच्छी, क्योंकि उसके पास गुरु की बहुत अच्छी मत है। ऑन द कॉन्ट्रेरी लाले गोले मत खरी, गुरु की मत नीची साची सुरत सुहावनी। उस गुरु के दास की सुरती जी है बहुत सुहावनी है, बहुत टिकी हुई होगी होगी। मनमुख मत सीकी, जो मनमुख है उसकी मत सिक्की होगी, जिसे मत सिक्की है उसे सारा ही जीवन सिक्का होगा, जीवन का हर एस्पेक्ट जो है वो सिक्का होगा।